ਕਿ ਉਹ ਫਲ ਨਹੀਂ ਸਨ ਮਿੱਠੇ ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਤੇ ਬਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ ਤੇ ਡਿੱਗ ਪਿਆ ਤੇ ਆਖੰਡ ਦਾ ਕਹਿਣ ਲੱਗਾ, ਜੀ ਗ੍ਰੀਮਨਵਾਜ ਪਾਤਸ਼ਾਹ ਜੀ, ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ ਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਦੀ ਉਸਤ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ। ਪਟਾ ਨੇ ਆਖਣ ਲੱਗੇ, ਕਹਿਣ ਲੱਗੇ, ਅਮੈ ਇਸ਼ਟ ਸ਼ੁਭ ਕਰੇ ਕਰੇ ਅਗ ਪਾਪ ਸਗਲ ਮਲ। ਇਹ ਗ੍ਰੀਮਨਵਾਜ ਪਾਤਸ਼ਾਹ ਜੀ, ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗ੍ਰੀਮਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ। ਕਹਿਣ ਲੱਗੇ, ਗ੍ਰੀਮਨਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਬਾਅਦ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓਂ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੀਮਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਦੀ ਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗ੍ਰੀਮਨਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗ੍ਰੀਮਨਵਾਜ ਸਤਿਗੁਰੂ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰੱਤੀ ਬਨ ਏਕ ਰੱਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰੱਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤੇ ਮੈਂ ਗ੍ਰੀਮਨਵਾਜ ਪਾਤਸ਼ਾਹ ਜੀ ਇੱਕ ਰੱਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਸਸੀ ਜਦੋਂ ਵੀ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਅਸੀਂ ਕਿਵੇਂ ਪ੍ਰਾਪਤ ਕਰੀਏ, ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ, ਗੁਰੂ ਕੇ ਪਿਆਰਾ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ, ਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਡਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ, ਤੇ ਸਤਿਗੁਰ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ

जगत पूरो ये संसार ताप हरने करना में सब दुख हरो।

ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਠੰਡ ਪਇਓ ਮੈਂ ਜ਼ੋਰ ਕਰੇ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੇਂ।

0: Spirit of Guru Gobind Singh Ji, together to celebrate Vaisakhi, and out of gratitude remind ourselves of the joy and the inspiration and the love and the hope and the projection and the prayer that we've been blessed to live in this lifestyle through the role model of Guru Gobind Singh. So it's not only that we're celebrating what actually happened on Vaisakhi Day, but the spirit behind what Guru Gobind Singh meant and what he felt throughout his life. The first Shabad that we're going to sing is Hum Ehkaj Jagat Moy Aay Tarum Hed Gurudev Patai. It's Guru Gobind Singh telling his own story and speaking to us plainly about what he came to this earth to do. So please sing along or sit up straight, close your eyes, meditate, and allow the words of your Guru, of our Guru, to penetrate into your heart so that you leave here feeling like Guru Gobind Singh felt.
1: Main bas ek gal kehna chahunda haan ki tusi apna bilkul ਜਿੱਦਾਂ ਅਸੀਂ ਹੁਣ ਯੋਗ ਜਿੱਦਾਂ ਕਰਨਾ ਸਿੱਖਿਆ ਹੋਇਆ ਰੇ ਮਨ ਇਹ ਵਿਦ ਯੋਗ ਕਮਾਓ, ਪਰ ਇੱਕ ਗੱਲ ਹੈ, ਪਹਿਲਾਂ ਆਪਣਾ ਮਨ ਨੂੰ ਬਿਲਕੁਲ ਸ਼ਾਂਤ ਕਰੋ, ਬਿਲਕੁਲ ਹਿਲਣਾ ਨਹੀਂ ਦੇਣਾ, ਕੋਈ ਗੱਲ ਨਹੀਂ ਸੁਣਨਾ ਮਨ ਤੋਂ, ਬਸ ਆਪਣਾ ਅੱਖਾਂ ਬੰਦ ਕੇ ਦੋਨੋਂ ਕੰਨਾਂ ਨਾਲ ਸੁਣਨਾ, ਬਿਲਕੁਲ ਆਸਨ ਪੂਰਾ ਪੱਕਾ ਵਿੱਚ ਬੈਠ ਜਾਓ, ਪੂਰਾ ਪੱਕਾ ਆਸਨ ਵਿੱਚ ਬੈਠੋ, ਜਿੱਦਾਂ ਆਪਣਾ ਗੁਰੂ ਸਾਹਿਬਾਂ ਮਹਾਰਾਜ ਬੈਠਦੇ ਆ। ਭਾਵੇਂ ਤੁਸੀਂ ਹੁਣ ਆਪਣਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦਾਂ ਹੁਣ ਬੈਠੇ ਆ, ਹਿਲਦੇ ਨਹੀਂ ਤੁਸੀਂ, ਅਸੀਂ ਸਾਰੇ ਜਾਣੇ ਇਕੱਠੇ ਉਦਾਂ ਹੀ ਬਣਨਾ। ਇੱਕ ਪੁਰਾਤਨ ਪਰੰਪਰਾ ਹੈਗੇ ਆ, ਸਾਰੇ ਵਿੱਦਿਆ ਜੋ ਇੰਡੀਆ 'ਚ ਚੱਲਦਾ ਉਹ ਗੁਰੂ ਸ਼ੀਸ਼ਾ ਪਰੰਪਰਾ ਨਾਲ ਚੱਲਦਾ ਹੈ। ਸ਼ਾਇਦ ਤੁਸੀਂ ਇਸ ਪਰੰਪਰਾ ਦਾ ਨਾਮ ਸੁਣਿਆ ਹੋਇਆ, ਪਰ ਮੈਂ ਇੱਕ ਗੱਲ ਦੱਸਣਾ, ਸ਼ਿਸ਼ ਦਾ ਮਤਲਬ ਕੀ ਹੈ? ਗੁਰੂ ਅਤੇ ਸ਼ਿਸ਼, ਸ਼ਿਸ਼ ਹੁੰਦਾ ਸ਼ਿਸ਼ਾ, ਗੁਰੂ ਦੇ ਰਿਫਲੈਕਸ਼ਨ, ਗੁਰੂ ਦੀ ਐਗਜੈਕਟ ਰਿਫਲੈਕਸ਼ਨ। ਅਗਰ ਅਸੀਂ ਇਹੀ ਗੱਲ ਮੰਨਦੇ ਹਾਂ ਫਿਰ ਅਸੀਂ ਆਪਣਾ ਗੁਰੂ ਦੇ ਵਰਗਾ ਬਣਨਾ। ਸਾਰੇ ਜਾਣੇ, ਸਾਰੇ ਸੰਗਤ ਇਕੱਠੇ ਆਪਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਬਣਨਾ।
0: ਫਿਰ ਅਸੀਂ ਸਾਡੇ ਨਾਲ ਕੱਥੇ ਬੁਲਾਵਾਂਗੇ ਗੁਰੂ ਗੋਬਿੰਦ ਸਿੰਘ ਜੀ, ਪ੍ਰੇਮ ਪਿਆਰ ਨਾਲ ਦੇਖ ਲੈਂਗੇ ਕਿਰਪਾ ਹੋਏਗਾ ਕਿ ਨਹੀਂ। ਇਟਸ ਅਪ ਟੂ ਅਸ ਟੁਗੈਦਰ।
1: ਆਪ ਜਪਾਏ ਜਪੇ ਸੋ ਨਾਉ, ਗੁਰੂ ਗੋਬਿੰਦ ਸਿੰਘ ਜ਼ਰੂਰ ਮਿਹਰ ਕਰਨਗੇ, ਜ਼ਰੂਰ, ਕਿਉਂ ਨਹੀਂ? ਅਗਰ ਇੰਨੇ ਪਿਆਰੇ ਸਿੱਖ ਉਹਨੂੰ ਇੰਨਾ ਜ਼ਬਰਦਸਤੀ ਨਾਲ ਬੁਲਾਉਂਦੇ ਹੈ, ਨਹੀਂ ਮੰਨਣਗੇ? ਮੰਨਣਗੇ ਜ਼ਰੂਰ।

जिन धरती होते हैं उन्होंने पानी जरूर मिले, जिन्हें खोजिया उन्होंने मार्ग लगा है, जिस सिख ने मन जोड़ के अरदास की है वो अरदास गुरु जरूर मन अरदास। असि कई बार अरदास करते हैं पूरी नहीं होती, यह कारण की अरदास करने वास्ते भी थोड़ी जी सोझी थी। अरदास करने वेले तीन चीजों का ख्याल रखना पैंदा, पहली चीज तो अरदास करने वेले यह सोचना है कि मेरी अरदास जायज है कि नहीं, क्योंकि नजायज अरदास भी हो, क्योंकि अरदास चोर भी कर, अरदास जी है चोर भी करता है, वह भी आदमी भी अरदास करता है, अरदास जायज नहीं है। जायज पहली चीज आप अरदास जायज हो, दूसरी चीज मन के अंदर यह पूर्ण भरोसा होना चाहिए है कि जिस गुरु अगे मैं अरदास कर रहा वो मेरी अरदास सुन रहे हैं। तीजा मन के अंदर दृढ़ विश्वास होना चाहिए है कि मना मेरी अरदास भी जायज, गुरु भी सुन रहा है, पर दृढ़ विश्वास के पूरी भी जरूरत है। कितने चीजें जो सिलेंडर चाहिए वो अरदास जरूर नहीं चाहिए, अरदास भी जायज तो यह भी मन ख्याल है गुरु जागती जोत है सुन दे, मन के अंदर इतनी कमजोरी है ना मना पता नहीं अरदास पूरी हो गई या ना हो तभी नहीं हो, क्योंकि थोड़ा जहा फर्क पै गया, थोड़ा जी लिथ पै गई ना लिथ, जिस तरह महाराजा और रणजीत सिंह ने पूर्ण खेप जरनैला ने कहा सी कि शेरे पंजाब पानी बड़ा अथाह है, अटकण वाला नहीं, पर महाराजा रणजीत सिंह ने कहा ठीक मैं इस जरूर पार करा, ध्यान दो तो इधरों अटक विचों भी पानी विचों भी आवाज आई कि ए रणजीत सिंह किधरे गलती करके मेरे पैर ना पा दे, मेरा नाम भी अटकया मैंने किसी ने नहीं अटकाया। महाराजा रणजीत सिंह कलगीधर पातशाह जी ने सिख ने कहा कि ऐतक जे तेरा नाम अटक है तेनू किसी ने नहीं अटकाया तो अज तक मैनू भी किसी ने नहीं अटकाया, कुछ नहीं कलगीधर की बख्शिश द्वारा जेड़े पासे गया फतेह मिली है, उसने अरदास की बेअंत पानी तो संगत है कलगीधर पातशाह मैं भी तेरा राज भी तेरा से तेरे हुक्म में ही पानी चल रहा है, पैर चले लक्ष्मण बख्शिश करो अरदास करके जरैदा ने रोके, पर महाराजा रणजीत सिंह अरदास देते पूर्ण फेर सी विश्वास सी घोड़े को मारी दी जिसने पानी छुपाया और जैविक संगत अरदास ने सदके गुरु ने बख्शिश की थी, पानी इतना नीवा हो गया कि महाराजा रणजीत सिंह के चरणों में छो के बने सुने सरा गुणा के गाओ सुने शेख पीर पातशाह सुने अंधे पावे रहाओ सुने हाथ हो गए अरदास जैद हो। एक मेरी दास कलकत्ते गया, जिस तरह इतने कीर्तन का प्रवाह चल रहा इंडिया भी बख्शिश द्वारा गुरु की संत तैयार कर दिया, इंडिया भी प्रोग्राम रेडियो से भी टेलीविजन से भी चलते रहे, तो कलकत्ते गए फिर दो टाइम का कीर्तन जिस तरह इतने बख्शिश
ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਰ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ। ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਿਆਰੀ ਸਾਹਿਬ ਸਿੰਘ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਤੋਪ ਪਿਆ ਤੇ ਡਾਕਟਰ ਸਾਹਿਬ ਨੇ ਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਉਂਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨਹੀਂ ਤੁਹਾਡੇ ਕੋਲ ਕਰਾਣੀ। ਸੱਤ ਬੱਚੇ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਤਾਂ ਹੀ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਜਾਣਗੇ ਜੇ ਬਿਮਾਰੀ ਪੈਗੀ ਆਖੋ ਸ੍ਰੀ ਤਾਂ ਹੀ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ, ਸਾਡੀ ਕਰ ਦੇ ਖੰਡ ਪਾਠ ਸੇਵਾ ਇਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਟ ਪਾਣੀ ਹੈ ਆਖੋ ਸ੍ਰੀ ਵਾਜੀ। ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ, ਉਹ ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ, ਤਾਂ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਥਾਂ ਸ਼ਫਾ ਬਖਸ਼ੋ, ਬਖਸ਼ ਠੀਕ ਰਹੇ। ਸ਼ਫਾ ਹੋਵੇਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਪਤਾ ਇਹ ਵੀ ਅਸੀਂ ਬਿਮਾਰੀ ਵੱਲ ਸੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਕਿਵੇਂ ਵੀ ਅਸੀਂ ਅਰਦਾਸਾਂ ਵੀ ਓਪਰੀਅਨ ਕੇ ਕਰਨ ਲੱਗੇ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਬਹਾਦਰ ਨਾਲ ਸੁਣ ਰਿਹਾ ਹੈ ਪੂਰਨ ਵਿਸ਼ਵਾਸ ਹੋਵੇ, ਅਰਦਾਸ ਵਿਧੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵੈਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵਜੇ, ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ। ਨਹੀਂ ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜ਼ਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵਰਗੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ। ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦੀਏ ਗੁਰੂ ਨਹੀਂ ਸੁਣਦਾ ਤਾਕਤ ਨਹੀਂ ਹੈ। ਕਿਵੇਂ ਨਹੀਂ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ। ਮੈਂ ਕਿਹ ਵੀ ਰਿਸ਼ਤਾ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਅਰਦਾਸ। ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਨੇ ਸਾਥ ਨਿਵਾਰ ਮਹਾਰਾ ਦੁੱਖ ਅੰਤਾ ਸੁਖਰਾਸ, ਤਾਂ ਤੋਂ ਵਿਘਨ ਨਾ ਕੋਲ ਲਾਗੇ ਜਾਂ ਪ੍ਰਭ ਆਗੇ। ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਕੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਅੱਖਾਂ ਸੰਗਤ ਪੜ ਰਹੀ ਹੈ।

ਦੁਨੀਆਂ ਨੂੰ ਤੇਜਣ ਵਾਲਾ ਗੁਰੂ, ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇਂ ਸੌਖਾ ਹੀ, ਅੱਜ ਆਪ ਗੁਰੂ ਕੀ ਅਸੰਤਾਂ ਨੂੰ ਪੱਖਾ ਦੇ। ਬਾਬਾ ਜੀ ਬਾਬਾ ਜਨ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਹੈ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਸਾਖਿਆਤ ਗੁਰੂ ਨਾਲ ਜਾਣ। ਬਾਬਾ ਜੀ ਵਚਨ ਕਰਦੇ ਸਨ, ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆਤ, ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਰੱਬ ਬੈਠਾ ਹੋਵੇ ਤਾਂ ਵੀ ਨਹੀਂ। ਕੁਫਰੀ ਦਾ ਜ਼ਿਕਰ ਹੈ, ਸ਼ਿਮਲੇ ਤੋਂ ਉੱਪਰ ਹੈ ਕੁਫਰੀ, ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ। ਬਾਬਾ ਜੀ ਕੁਫਰੀ, ਮਹਾਰਾਜਾ ਪਟਿਆਲੇ ਦਾ ਉਸ ਵੇਲੇ ਉੱਤੇ ਰਾਏ, ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚੜਾਈ ਕਰਦੇ, ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ। ਉਹਨਾਂ ਦੇ ਮਾਤਾ ਜੀ ਰਾਜਮਾਤਾ, ਉਹਨਾਂ ਨੇ ਬੇਨਤੀ ਕੀਤੀ, ਬਾਬਾ ਜੀ ਗਰਮੀ ਆ ਪੰਜਾਬ ਦੇ ਵਿੱਚ, ਆਪ ਉੱਥੇ ਬਖਸ਼ਿਸ਼ ਕਰੋ। ਬੇਨਤੀ ਪ੍ਰਵਾਨ ਹੋ ਗਈ। ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਗੁਰਮਤ, ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ। ਤੋ ਰਾਜਮਾਤਾ ਨੇ ਗਰਜ ਪੱਲਾ ਪਾ ਕੇ ਅਰਦਾਸ ਕੀਤੀ, ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਮਲਾਪ ਦੇ ਘਰ ਗਏ ਸਨ। ਕੁਫਰੀ ਬਾਬਾ ਜੀ ਉੱਥੇ ਪੂਰਨਵਾਸੀ ਦਾ ਸਮਾਗਮ, ਸਤਸੰਗ ਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨਾਨ ਸਰ, ਪਰ ਪੂਰਨਵਾਸੀ ਦਾ ਖਾਸ ਮਨ। ਉਸ ਵੇਲੇ ਸੇਵ ਲੈਣ ਤੋਂ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ, ਸਾਰਾ ਜਥਾ ਇਕੱਠਾ। ਉਹ ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਭਰੀਏ ਪੂਰਨਵਾਸੀ ਦੇ ਸਮਾਗਮ। ਲੈਲਪੁਰ ਤੋਂ ਸੰਤਾਂ, ਲਾਹੌਰ, ਜਲੰਧਰ, ਲੁਧਿਆਣਾ, ਦਿੱਲੀ, ਦੇਹਰਾਦੂਨ, ਪਿਆਰ ਵਾਲੇ ਸੰਗੀ, ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ, ਰਾਤ ਦਾ ਵਿਮਾਨ ਸਜਿਆ ਸ਼ਿਮਲੇ ਤੋਂ, ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ, ਬੜਾ ਭਾਰੀ ਦੀਵਾਨ ਸਜਿਆ, ਰਾਤੀ ਅੰਮ੍ਰਿਤ ਕੀਰਤਨ ਹੈ। ਅੰਮ੍ਰਿਤ ਵੇਲੇ ਫਿਰ ਕੀ ਇਹ ਸ਼ਬਦ, ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ, ਗੁਰਮਤ ਹਿਰਦੇ ਗਰੀਬੀ ਆਵੇ, ਹਾਂ ਕਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ, ਹੁਣ ਵੀ ਪੜਿਆ। ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਇੱਥੇ ਦੇ ਹੁੰਦੇ ਸਨ ਬਾਬਿਆਂ ਦੇ, ਤੇ ਹਿੰਦੂ ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ, ਉਹਨਾਂ ਨੂੰ ਬਾਹਰ ਜਾਣ ਦਾ ਟਾਈਮ ਵੀ ਨਹੀਂ ਹੈ। ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਨ ਇੱਕ ਮਿੰਟ ਨਹੀਂ ਪੁੱਛਦਾ, ਇੱਕ ਮਿੰਟ। ਇੱਕ ਮਿੰਟ ਦਾ ਜ਼ਿਕਰ ਹੈ, ਸਰਦੀ ਬੜੀ ਸੀ, ਇੱਕ ਰਾਗੀ ਪਛੜ ਗਿਆ, ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ, ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ, ਏਕ ਨਾ ਭਰੀਆ ਗੁਰ ਕਰ ਦੋਵਾਂ ਸਹੁ ਜਾਗੇ ਹੋ ਨਿਸਬਰ ਪਾਵਾਂ, ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਹੋ ਨਿਸਬਰ। ਗੁਰੂ ਨਾਨਕ ਜਾਗਦਾ ਪਿਆ ਹੈ, ਗੁਰੂ ਨਾਨਕ ਉਡੀਕਦਾ ਪਿਆ ਹੈ, ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ, ਹਾਜ਼ਰੀ ਲੱਗ ਜਾਏ, ਗੁਰੂ ਦੀ ਬਖਸ਼ਿਸ਼ ਮਿਲ ਜਾਏ। 3 ਮਿੰਟ ਕੋਈ ਥੋੜੇ ਹੁੰਦੇ, 3 ਮਿੰਟਾਂ ਨੂੰ ਪਤਾ ਨੀ ਕਿਤਨਾ ਪਾੜਾ ਪੈ ਜਾਂਦਾ ਹੈ। ਭਾਈ ਸੰਤਾ ਸਿੰਘਾਂ ਨੇ ਸ਼ੌਕ ਪੜਿਆ, ਗੁਰਮਤ ਹਿਰਦੇ ਗਰੀਬੀ ਆ, ਬੜਾ ਵਸਿਆ, ਸੰਗਤ ਨੇ ਚੋਪ ਕੇ ਪੜਿਆ, ਇਤਨਾ ਅਸਰ ਹੋਇਆ ਰਾਜਮਾਤਾ ਜੀ ਉਹਨਾਂ ਦੇ ਮਨ ਤੇ, ਤੇ ਸੰਗਤ ਵੀ ਚੋਟ ਕੇ ਤੇ ਬਾਹਰ ਸਾਧ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ। ਗੁਰਮਤ ਹਿਰਦੇ ਗਰੀਬੀ, ਇਤਨੀ ਨਿਮਰਤਾ ਸ਼ਬਦ ਦੇ ਅੰਦਰ, ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅਸਰ, ਸ਼ਬਦ ਦੇ ਅੰਦਰ ਗੁਰੂ ਰਹਿੰਦਾ, ਗੁਰੂ ਦੇ ਸ਼ਬਦ ਚ ਫਰਕ ਨਹੀਂ, ਸ਼ਬਦ ਹੀ ਗੁਰੂ ਦਾ ਫਰਕ। ਉਹਨਾਂ ਨੇ ਭੋਗ ਪਾਇਆ, ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ, ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ, ਉਹ ਸ਼ਬਦ ਸ਼ੁਰੂ ਕੀਤਾ।
ईश्वर को याद मिलावे मेरा प्रीतम प्यारा, हम किस तय आग बिताई दर्शन हर देखन की, कृपा करे तो सदगुरु मेले हर हर नाम त्याई, जे सुख देता तुझे आराधी दुख भी तुझे त्याई, जे भुख देता तीरा जद तुझ सुख मनाई, तन मन काट काट सब अर्पी विच अग्नि आग जलाई, पखा फेरी पानी कहवा जो देवे तो। इसलिए ए पंक्ति पड़ी समा बड़ा टिकिया है, बाबा जी विराजन लगा के दें, राज लगा के जुड़ जाना अकाल पुरख, बिराजन रख दिते। कह लगे रागी सिंह जी की पढ़िया है, अच्छा पखा फेरी पानी ढोवा जो देवे सुख, बाबा जी कह लगे कदे पखा फेरे आखो स्त्री हो, कदे साध संगत वास्ते पानी ढोए, एडा वड्डा सवाल ही एडा वड्डा क्वेश्चन, हार के बेनती की बाबा जी असि तो पंथियां पढ़ूगा, बाबा जी कह लगे फिर तुम सानू उपदेश नहीं कर सकते, जे अमल नहीं किया पाएगी सानू उपदेश नहीं कर, बाजिए तो खान लाहौर तो साढ़े प्यार वाले के ही आए, मनु बड़ा बड़ी हैरानी हुई, संगत में बाबा जी ने ताड़ना कर दी, बाहर निकले तो सार संपूर्ण सिंगोरी होंगे सं दिल्ली से बड़े गुरु, बड़ा मिठा जीवन बाहर आए, हके कह लगे काबरों ना क्योंकि महापुरुषा की ताड़ना में ही ताड़ना ताबरना नहीं चाहिए, जे मास्टर टीचर किसी वेले स्टूडेंट बच्चे ताड़ना है वो कोई वैधरूपता नहीं होंगी, निराश बच्चे के भले वास्ते माता पिता जे किसी वेले बच्चे कुछ कह देते हैं तो उन्हें माता पिता का स्वार्थ नहीं होंगे, माता पिता की इच्छा होती है कि मेरा बच्चा हमेशा चढ़ी हतमैच रहे कामयाब हो रहे, ये किसी वे मां पुत कह देती है पुत मर जा, बाबा जी कहते सर पुत्र तू नहीं कहती ओदिया बुराइया कहती अंदरों तो आशीर्षा देती है कि मेरा पुत जुगो जुग, तो महापुरुषा की ताड़ने बाबा नरसिंह जी महाराज ताड़ना बड़ी प्यार भी करते सर पर ताड़ना, बाबा जी कहते सर सारे महापुरुष चंगे रहे पर ताड़ना का पदार्थ तो शायद ही कदम मिले पर ताड़ना में ताड़ना तो यकी करिए पूरे सिरे कह लगे थोड़ा जि उपराला करो, सोचा भी पखे की तो इतने लौड़ नहीं, बड़ी ठंड सी ख्याल आया फिर पानी ढोई तो पानी का जिसे ने ख्याल बनिया तो ना ही सोचा उतो तकरीबन अद्धा मील हेठा चश्मा से जितों पानी भरो, यही सोचा चलो मना महापुरुषों की प्रसन्नता ने, तो संत महाराज संत सुजान सिंह जी सेव के उस्ताद सन भी साल की संगत उन्होंने बख्श कीर्तन थोड़े चो कई उन्होंने सुनिया होगा तो जो उन्होंने कीर्तन आ जाता सी तो उठन की हिम्मत ही मिली, इन्हीं बख्शी सर बड़े बुरी सन, सिर्फ संत ही नहीं सन नाले विद्वान भी सन, क्लासिकल के बड़े माहिर बड़े बड़े मुसलमान उन्होंने मानते सन गवी, तो उन्होंने पिता जी भाई साहब भाई ज्ञान सिंह जी जोड़ी वाला सिंह ते दास चारे असी की किया सिर के उत्ते टीम चुक लै जे सतारा सतारा सिर के क्रस्तर हो चलो पानी भी हो तो पैर चश्मे से पहुंचे पानी भर लिया, चढ़ाई चढ़नी शुरू कर दी, चढ़ाई बड़ी जबरदस्ती शरीर पसीना पसीना पानी कपड़िया से डूबता जाए बड़ा सा चले, आखिरकार जिस वे उपर पहुंचे तो अगे बाबा जी नितनेम करके 10 बजे बाहर निकलते थे, हाथ में सौटी चिट्टे गुरु वर्गे वस्त्र पाए हुए चिट्टा दाड़ा मस्त से कोई दूर सी रबी टहल दूरू वेख्या इशारा किया कोल गए, जिस वेले तीन रखे पानी में नमस्कार की बाबा जी मुस्कुरा पाए, कह लगे थक गए हो उसे नहीं पाए, कह लगे कोई नहीं चाहे एक टी भी पानी का लिया जो पंक्ति पढ़ जोगे तो मर गए ना हो तो कारण है सी, बाबा जी बचन करते सर बाणी कह मात्र नहीं कमाई करके दुनिया में देख दो
ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤੋਂ ਬਾਣੀ ਅਦੋਂ ਕਹਿੰਦੇ ਗਾਵਿਆ ਸੁਣਿਆ ਹਰ ਤਿਲ ਕਾ ਥਾਏ ਪਾਵੇ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਿਹੜੇ ਕਮਾਈ ਕਰ ਆਪਣਾ ਪ੍ਰਗਟੀਕਰਨ ਦੀ ਉਮਰ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵੀ ਤੇ ਕੰਜਰਾਂ ਚ ਕੀ ਫਰਕ ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ ਕਹਿਣਾ ਤੁਹਾਡੇ ਪਿੰਡਾਂ ਚ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਸ਼ਬਦ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਤ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ ਤੇ ਫਰਕ ਪਾਈ ਦੀ ਇਹ ਹੀ ਹੈ ਗੁਰਮੁਖਤਾਰ ਤਾਂ ਤੇ ਮਨ ਜੇ ਗੁਰਮੁਖਤਾ ਨਹੀਂ ਆਈ ਤਾਂ ਕੋਈ ਫਰਕ ਗੁਰਮੁਖਤਾ ਸਿੱਖਣੀ ਹੈ ਉਹ ਗੁਰੂ ਨਾਲ ਜੁੜੀ ਆਪਣਾ ਪ੍ਰੈਕਟੀਕਲ ਅੱਜ ਤੱਕ ਉਹ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਵੇਂ ਪੰਕਤੀਆਂ ਉਚਾਰੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਲ ਪੈ ਕਰਦੇ ਹਨ ਨਾਲੇ ਪੱਖਾਂ ਫੇਰਦੇ ਹਨ

ਹਰ ਸੰਗਤ ਤੁਰ ਪਈ ਹੈ ਗੁਰੂ ਦੇ ਦਰ, ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਪੜਦੇ, ਕਿਉਂਕਿ ਸਿੱਖ ਜਿਸ ਵੇਲੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ, ਸ਼ਬਦ ਦੀ ਧਾਰਨਾ ਸ਼ਬਦ ਨਾਲ ਹੀ, ਤਾਂ ਜੋ ਉੱਥੋਂ ਹੀ ਆਦਮੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰ ਤੇ ਲੱਗਣੀ, ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਤਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਣ ਮਾਰ ਕੇ ਪਿੱਛੇ ਪਿੱਛੇ ਪਿਓ ਸੋਚਦੇ ਅੱਗੇ ਹੋ ਕੇ ਕਹਿ ਦੇਈਏ ਕਰ ਲਓ ਦਰਸ਼ਨ ਫਿਰ ਆਪੇ ਹੀ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੱਖ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਧ ਸੰਗਤ ਦੀ ਸਾਰੇ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਦੇ ਜੋੜੇ ਲੈ ਦਿਓ ਸੰਗਤ ਅੰਦਰ ਜਾਣ ਲੱਗੀ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਨਵੇਂ ਸਿੱਖਾਂ ਹੁਕਮ ਕਰੋ ਜਥੇਦਾਰ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਨੇ ਸਿੱਖ ਦੇ ਨੇਤਰ ਪਾਇਆ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਦਿੱਤੀ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀ ਅੱਖਾਂ ਜਦੋਂ ਵਾਸਤੂ ਮੇਰਾ ਕਰਦਾ ਹੈ ਦੋ ਸੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

bambino. E c'è da portare il pelle. Giuliana era proprio di bambino. Perché mi spazio. A dei pochi figli, Sergi, Kaila che è cangati, di faccia, così da me, la non giava. Fai di api che no, allora Kaila che è fuori di te, lo fa chi la dice, poi che no. Tanto per guardare le faccia, sangue tutto, nangde, giace d'arte, cola che cosa. Piarna che è giace d'arte, ਗੁਰੂ ਕੀ ਆ ਸਕਦਾ ਦੇ ਜੋੜਿਆਂ ਵਾਸਤੇ ਸੇਵਾ ਦਾ ਦੀ ਲੋੜ ਹੈ ਨਾ ਦਾਸ ਕੰਮ ਗੁਰੂ ਕੇ ਸਿੱਖਾ ਇੱਕ ਹੀ ਬਚਨ ਕੀ ਤੈਨੂੰ ਜੋੜਿਆਂ ਦਾ ਸੇਵਾਦਾਰ ਬਿਠਾਈ ਨਹੀਂ ਨਹੀਂ ਤੂੰ ਅੱਗੇ ਬੜੀ ਸੇਵਾ ਕੀਤੀ ਰਾਤੀ ਪ੍ਰਾਪਤ ਸ਼ਾਦੀ ਦੇਖ ਸਕਾ ਠੰਡਾ ਜਲ ਪਿਲਾਇਆ ਸਾਰੀ ਰਾਤ ਪੱਖਾ ਕਰਦਾ ਰਹੇ ਤੂੰ ਤਾਂ ਕੋਈ ਧਰਮ ਅਰਜਨ ਦੇ ਪਾਤਸ਼ਾਹ ਜੀ ਦਾ ਪੂਰਨ ਸਿੱਖ ਹੈ ਪਿਆਰਿਆ ਤੈਨੂੰ ਇੱਥੇ ਨਹੀਂ ਬਿਠਾਉਣਾ ਤੈਨੂੰ ਨਾਲ ਲੈ ਕੇ ਚੱਲਾਂਗੇ ਤੇ ਗੁਰੂ ਅੱਗੇ ਅਰਦਾਸ ਕਰਾਂਗੇ ਪਾਤਸ਼ਾਹ ਪਹਿਲੀ ਵਾਰੀ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਹੋਰ ਕੁਛ ਨਹੀਂ ਮੰਗਦੇ ਜੋ ਕੁਝ ਸਿੱਖ ਨੂੰ ਦਿੱਤਾ ਜੇ ਸਾਡੀ ਚੋਰੀ ਤੇਰੇ ਸ਼ਕਤੀ ਤਾਂ ਸਾਡੇ ਗੁਨਾਹ ਬਖਸ਼ੇ ਜਾਂਦੇ ਕਹਿਣ ਲੱਗੀ ਜਥੇਦਾਰ ਜੀ ਮੈਨੂੰ ਇੱਥੇ ਮਜਬੂਰ ਕੀਤਾ ਤਾਂ ਪਿਆਰੀ ਸਾਸ ਨੇ ਜੀ ਸਾਰੀ ਸੰਗਤ ਨੇ ਜੋੜੇ ਉਤਾਰ ਦਿੱਤੇ ਸੰਗਤ ਤਾਂ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜੋੜਿਆਂ ਦਾ ਰਾਖਾ ਕੌਣ ਬੈਠਾ ਹੈ ਪਿਆਰ ਨਾਲ ਆਖੋ ਸੰਗਤ ਅੰਦਰ ਪਹੁੰਚ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਪਰ ਪੰਜੇ ਪਾਤਸ਼ਾਹ ਦੇ ਦਰਸ਼ਨ ਬਾਬੇ ਬੁੱਢੇ ਨੂੰ ਪੁੱਛਿਆ ਬਾਬਾ ਜੀ ਪੰਜੇ ਪਾਤਸ਼ਾਹ ਕਿੱਥੇ ਹਨ ਦਰਸ਼ਨ ਕਰੀਏ ਬਾਬੇ ਨੇ ਕਿਹਾ ਸਾਧ ਸੰਗਤ ਜੀ ਪੰਜੇ ਪਾਤਸ਼ਾਹ ਤਾਂ ਰਾਤ ਦੇ ਪਿਤਲੀ ਸਾਹਿਬ ਗਏ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਿਤਲੀ ਸਾਹਿਬ ਜੀ ਨੇ ਪੁਤਲੀ ਘਰ ਦੇ ਕੋਲ ਇਹ ਗੁਰਦੁਆਰਾ ਸਥਾਨ ਇਹ ਇਤਿਹਾਸਕ ਜੋ ਸਾਖੀ ਪੁਤਲੀ ਸਾਹਿਬ ਪੁਤਲੀ ਘਰ ਦੇ ਨਾਲ ਪਿਪਲੀ ਸਾਹਿਬ ਗੁਰਦੁਆਰਾ ਸੰਗਤ ਨੇ ਕਿਹਾ ਬਾਬਾ ਜੀ ਪਿਪਲੀ ਸਾਹਿਬ ਅਸੀਂ ਰਾਤ ਪਿਪਲੀ ਸਾਹਿਬ ਰਹੇ ਸਾਨੂੰ ਤਾਂ ਗੁਰੂ ਦੇ ਦਰਸ਼ਨ ਨਹੀਂ ਹੋਏ ਕਿਉਂਕਿ ਸੰਗਤ ਪਹਿਲੀ ਵਾਰੀ ਦਰਸ਼ਨ ਕਰਨ ਵਾਸਤੇ ਗੁਰੂ ਦੀ ਸ਼ੋਰ ਸੁਣ ਕੇ ਦਰਸ਼ਨ ਬਾਬੇ ਬੁੱਢੇ ਨੇ ਕਿਹਾ ਨਹੀਂ ਰਾਤੀ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਆ ਗਿਆਰਾਂ ਦਾ ਟਾਈਮ ਸਾਹਿਬ ਜੀ ਨੇ ਕਿਹਾ ਸੀ ਬਾਬੇ ਯਾਰ ਗੁਰੂ ਦੀਆਂ ਸੰਗਤਾਂ ਦੂਰੋਂ ਉਤਰ ਕੇ ਆਈਆਂ ਹਨ ਕੁਛ ਮੀਲਾ ਤੇ ਉਤਾਰਾ ਕੀਤਾ ਹੈ ਗੁਰੂ ਕੀ ਸੰਗਤ ਭੁੱਖੀ ਤੇ ਪਿਆਸੀ ਮੈਂ ਕਿਹਾ ਸੀ ਪਾਤਸ਼ਾਹ ਹੁਕਮ ਕਰੋ ਜਾ ਕੇ ਲੰਗਰ ਛਕਾ ਦੇ ਪਰ ਪੰਜੇ ਪਾਤਸ਼ਾਹ ਮੰਨੇ ਨਹੀਂ ਕਹਿਣ ਲੱਗੇ ਬਾਬੇ ਯਾਰ ਤੂੰ ਤਾਂ ਰੋਜ਼ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਹੈ ਅੱਜ ਇਲਾ ਸਾਨੂੰ ਲੈ ਲੈ ਰਾਤ ਦੇ ਕਿਤਨੀ ਸਾਧ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਜਥੇਦਾਰ ਨੇ ਕਿਹਾ ਬਾਬਾ ਜੀ ਪੰਜਵੇਂ ਪਾਤਸ਼ਾਹ ਤਾਂ ਨਹੀਂ ਗਏ ਸਿੱਖ ਜ਼ਰੂਰ ਗਿਆ ਹੁਣ ਇਕੜਾ ਪ੍ਰਸ਼ਾਦ ਵੀ ਛਕਾਇਆ ਜਲ ਵੀ ਪਿਲਾਇਆ ਪੱਖਾ ਵੀ ਕਰਦਾ ਰਹੇ ਬਾਬਾ ਬੁੱਢਾ ਜੀ ਕਹਿਣ ਲੱਗੇ ਪਿਆਰੇ ਉਹ ਸਿੱਖ ਨਹੀਂ ਸੀ ਸਿੱਖਾਂ ਦਾ ਮਾਲਕ ਸੀ ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਬਾਬੇ ਨੇ ਕਿਹਾ ਪਤਾ ਹੁਣ ਉਹ ਸਿੱਖ ਕਿੱਥੇ ਹੈ ਬੜੇ ਨਿਰਾਸ਼ ਇੱਕ ਦੂਜੇ ਦੇ ਮੂੰਹ ਵੱਲ ਤੱਕੇ ਤੇ ਉਦਾਸੀ ਵਿੱਚ ਆ ਕੇ ਕਹਿਣ ਲੱਗੇ ਬਾਬੇ ਆ ਹੁਣ ਤਾਂ ਜੋੜਿਆਂ ਦਾ ਰਾਖਾ ਬਿਠਾ ਗਿਆ ਬਾਬੇ ਬੁੱਢੇ ਦੀਆਂ ਪੁਪਾਰੀਆਂ ਉਹ ਕਹਿ ਰਹੀ ਸਾਧ ਸੰਗਤ ਪੰਜਵੇਂ ਗੁਰੂ ਨਾਨਕ ਦੇਵ ਜੋੜਿਆਂ ਦਾ ਰਾਖਾ ਬਿਠਾ ਬਾਬਾ ਬੁੱਢਾ ਜੀ ਭੱਜੇ ਜੀ ਮਗਰ ਸੰਗਤ ਵੀ ਭੱਜੀ ਜਾਂਦੀ ਤੇ ਪਹੁੰਚ ਗਏ ਇੱਧਰ ਮੇਰੇ ਪੰਜਵੇਂ ਪਾਤਸ਼ਾਹ ਕੀ ਕਰ ਰਹੇ ਇੱਕ ਜੋੜਾ ਚੁੱਕ ਲੈਂਦੇ ਉਹਨੂੰ ਸਾਫ਼ ਕਰ ਲੈਂਦੇ ਹਨ ਉਹਦੀ ਧੂੜ ਮੱਥੇ ਦੇ ਦਿੰਦੇ ਕਿਸੇ ਅਗੰਭੀ ਖੇੜੇ ਤੇ ਨਾਲ ਪੜ੍ਹਦੇ ਹਨ

ते सिद्धी धार्मिक पै ਤਾਂ ਜੋ ਕੋਈ ਵੀ ਸਾਸ਼ਿਸ਼ ਤੂੰ ਵਾਂਝਾ ਨਾ ਰਹੇ। ਅੱਜ ਕਿਹਦੇ ਪਿਆਰ ਨਾਲ ਉਹਨੇ ਪਾਤਸ਼ਾਹ ਤੂੰ ਸਿੱਖਾਂ ਦੀ ਧੂੜੀ ਪਹਿਲਾਂ ਸਿੰਘ ਗੁਰਸਿੱਖਾਂ ਦੀ ਧੂੜੀ ਦਾਨ ਪਿੰਡਾ ਪਲੀ ਖਾਗ ਜੇ ਮਿਲੇ ਤਾਂ ਮਸਤਕ ਸਿੱਧੀ ਸਾਰੀ ਪਹਿਲਾਂ ਸਿਰ ਬੋਲੇ ਪਿੱਛੇ ਸਾਰੀ ਬੋਲੇ।

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਅੰਤਰ ਆਤਮਾ ਦੇ ਨਾਲ ਹੁਣ ਮੈਂ ਪਰਮਾਤਮਾ ਦੇ ਪਿੱਛੇ ਇੰਜ ਲੱਗ ਪਈ ਆ ਜਿਵੇਂ ਕੋਈ ਢੋਲ ਵਜਾ ਕੇ ਨਿਸ਼ਾਨ ਲੈ ਕੇ ਉਸਦੇ ਮਗਰ ਪੈਂਦੇ। ਇਸੇ ਤਰ੍ਹਾਂ ਮੈਂ ਉਸ ਨਿਰੰਕਾਰ ਦੇ ਪਿੱਛੇ ਹੁਣ ਉਹਦੇ ਨਾਲ ਮਿਲ ਪਈ ਆ। ਮਿਲੋ ਗੋਪਾਲ ਨਿਸ਼ਾਨ ਬਜਾਈ। ਮੈਂ ਦੁਨੀਆਂ ਦੀ ਉਸਤਤ ਨਿੰਦਾ ਤੋਂ ਉੱਠ ਕੇ ਦੁਨੀਆਂ ਦੀ ਪਰਵਾਹ ਨਾ ਕਰਦੀ ਹੋਈ ਉਸਦੇ ਮਗਰ ਲੱਗ ਪਈ ਆ। ਹੁਣ ਮੈਨੂੰ ਉਹ ਦਾਤਾ ਮਿਲ ਪਿਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਜੀ ਕਹਿੰਦੇ ਨੇ

ਟਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ। ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਹੀਂ ਦੇ, ਤੁਚਾ ਦੇ ਕੁਮਲਾਨੀ ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ, ਲੈਟ ਅਸ ਹੇਅਰ ਨਾ, ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

this is what we have done. Aise hi kiya hai. Swad, sensual pleasures, baad, ladai chagda. Mae, baap, tut, hit, prata. Kende han, kisi hi baad kahat kisi hi pe, sagle lar lar mua, baad, baad vibad. Rek de jeevan ch baad vibad hai. Rek de jeevan ch baad vibad hai. Kise di, kise naal ni bandi, kise di, kise naal ni bandi. Kise di putr naal ni bandi. ਕਿਸੇ ਦੀ ਧੀ ਨਾਲ ਨਹੀਂ ਬਣਦੀ, ਕਿਸੇ ਦੀ ਸਹੁਰੇ ਨਾਲ ਨਹੀਂ ਬਣਦੀ, ਕਿਸੇ ਦੀ ਸੱਸ ਨਾਲ ਨਹੀਂ ਬਣਦੀ, ਕਿਸੇ ਦੀ ਪਤੀ ਨਾਲ ਨਹੀਂ ਬਣਦੀ, ਕਿਸੇ ਦੀ ਪਤਨੀ ਨਾਲ ਨਹੀਂ ਬਣਦੀ, ਕਿਸੇ ਦੀ ਕਿਸੇ ਨਾਲ ਨਹੀਂ ਬਣਦੀ. ਬਾਅਦ ਸਾਡੇ ਜੀਵਨ ਚ ਬਾਅਦ ਬਹੁਤ, ਝਗੜਾ ਬਹੁਤ. ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਘਰ ਘਰ ਮਿਲਿਓ ਦੂਆ. ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਹ. ਕਿਸੇ ਦੇ ਥੋੜਾ ਜਿਹਾ ਘੱਟ, ਕਿਸੇ ਦੇ ਥੋੜਾ ਜਿਹਾ ਵੱਧ, ਸਾਰੇ ਕਹਿੰਦੇ ਲੜ ਲੜ ਕੇ ਮਰ ਰਹੇ ਹਨ. ਇਸ ਚੀਜ਼ ਚ ਇਹ ਰਤਨ ਜਨਮ ਜਿਹੜਾ ਗਵਾਇਆ ਗਿਆ, ਮਿਲਿਆ ਕਿਸੇ ਹੋਰ ਕਾਰਜ ਦੇ ਵਾਸਤੇ. ਸਵਾਦ ਬਾਦ ਈਰਖ, ਫਿਰ ਈਰਖਾ, ਈਰਖਾ ਮਦ ਮਾਇਆ ਅਤੇ ਮਾਇਆ ਦੇ ਨਸ਼ੇ ਦੇ ਵਿੱਚ, ਮਦ ਦੇ ਵਿੱਚ. ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ. ਇਹਨਾਂ ਚੀਜ਼ਾਂ ਦੇ ਨਾਲ ਲੱਗ ਕੇ ਰਤਨ ਜਨਮ ਗਵਾ ਦਿੱਤਾ. ਤੈਨੂੰ ਇਸ ਵਾਸਤੇ ਦਿੱਤਾ ਸੀ, ਤੈਨੂੰ ਇਸ ਵਾਸਤੇ ਇਹ ਪ੍ਰਾਪਤ ਹੋਇਆ ਸੀ. ਪ੍ਰਾਪਤ ਇਸ ਕਰਕੇ ਹੋਇਆ ਸੀ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ. ਇਹੀ ਤੇਰਾ ਇੱਕ ਮੌਕਾ ਸੀ ਗੋਬਿੰਦ ਨੂੰ ਮਿਲਣ ਦਾ, ਗੋਬਿੰਦ ਨੂੰ ਮਿਲਣ ਦਾ. ਉਸ ਨੂੰ ਮਿਲਣ ਦੀ ਇਹ ਜੋ ਵਾਰੀ ਸੀ, ਇਹ ਤੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ ਚੁਕਾ ਦਿੱਤੀ, ਇਹਨਾਂ ਚੀਜ਼ਾਂ ਦੇ ਵਿੱਚ ਹੀ ਵੇਸਟ ਕਰਤੀ ਹੈ. ਤਾਂ ਫਿਰ ਮਹਾਂਪੁਰਸ਼ ਤਾੜਨਾ ਨਾਲ ਵੀ ਆਖਦੇ ਹਨ ਕਿ ਅੰਦਲੇ ਕਿਆ ਪਾਇਆ ਜਾਗਾਏ. ਕਹਿੰਦੇ ਹਨ ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ, ਤੂੰ ਕੀ ਕੰਮ ਕੀਤਾ ਹੈ. ਬਾਣੀ ਚ ਫਰਮਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਜੀਵਨ ਗਵਾਨੇ ਹਾਂ. ਇਹ ਤੇਤੋਂ ਹਿਸਾਬ, ਤੇਤੋਂ ਇਹ ਸਵਾਲ, ਇਹ ਤੇਤੋਂ ਲੇਖਾ ਪੁੱਛਿਆ ਜਾਣਾ ਹੈ. ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤੇ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਤੇ ਮੈਂ ਸੱਚ ਸੁਣਾ ਦਿੰਦਾ। ਜਾਂ ਤੂੰ, ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋ ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ, ਮੈਂ ਸੱਚ ਸੁਣਾਈਏ, ਮੈਂ ਅਸਲੀ

ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦਾ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ, ਸਾਡੇ ਪਾਸ ਟਾਈਮ ਨਹੀਂ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ। ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮ ਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌਂ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ, ਤੂੰ ਆਹੋ ਕਿਹੜੇ ਕੰਮ? ਰੱਬ ਨੇ ਤੇ ਤੂੰ ਇਹ ਲੇਖਾ ਪੁੱਛਣਾ ਹੈ ਕਿ ਤੂੰ ਕਿਹੜੇ ਕੰਮ ਲਈ ਆਇਆ ਗਿਆ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ? ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ? ਸਾਨੂੰ ਕਿਸੇ ਨੇ ਦੱਸਿਆ ਨਹੀਂ, ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ, ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ, ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ। ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਵੀ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ, ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ? ਉਹ ਕਹਿੰਦੇ ਹਨ ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾਂ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ,

ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ, ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇ ਤੇਰਾ ਜੀਵਨ, ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚ ਆਖੀ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ ਬਿਨ ਬੂਜੇ ਮਿੱਥਿਆ ਸਭ ਭੈ, ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ, ਇਤ ਆਦ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਹੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਹੈ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ। ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ, ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ ਹੈ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ ਹੈ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ ਹੈ, ਔਰ ਕਹਿਣਾ ਹੈ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾ ਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆ ਰਿਹਾ, ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਪਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ
ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ 30, 40, 50, 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਤੇ ਜਿਹੜੇ ਬਾਕੀ ਦੇ ਆਉਣ ਵਾਲੇ ਉਹਨਾਂ ਨੇ ਵੀ ਸੁਪਨੇ ਦੀ ਤਰ੍ਹਾਂ ਹੀ ਗੁਜ਼ਰ ਜਾਣਾ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਅੱਖਾਂ ਦੀ ਪਲਕ ਝਮਕ ਦੇ ਵਿੱਚ ਹੀ ਜ਼ਿੰਦਗੀ ਜੋ ਹੈ ਉਹ ਸਾਡੇ ਹੱਥੋਂ ਚਲੀ ਜਾਂਦੀ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੀ ਜਮ ਦੀਆ ਦਮਾਮਾ ਆਏ। ਮਨ ਜੰਜਾਲ ਨਹੀਂ ਛੱਡਦਾ, ਗਣਤ ਗਣੀਏ ਸਹਿਸੇ ਜੀਏ, ਕਿਉਂ ਸੁਖ ਪਾਵੇ ਦੂਏ ਧੀਏ। ਆ ਸਾਡੀ ਹਾਲਤ ਹੈ, ਗਣਤ ਗਣੀਏ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ, ਗਿਣਤੀਆਂ ਦੇ ਹੀ ਚੱਕਰ। ਤੇ ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ, ਕਦੇ ਗਿਣਤੀ ਵੱਧ ਜਾਂਦੀ ਹੈ, ਕਦੇ ਗਿਣਤੀ ਘੱਟ ਜਾਂਦੀ ਹੈ, ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ, ਅਫੈਕਟਡ ਹੁੰਦੇ ਹਨ, ਉਹ ਸੁਖੀ ਕਿਵੇਂ ਰਹਿ ਸਕਦੇ ਹਨ? ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ। ਕਿਉਂ ਸੁਖ ਪਾਵੇ ਦੂਏ ਧੀਏ, ਇਹ 2, 3, 4, 5 ਆਦਿ ਜੋ ਕਿ ਗਿਣਤੀ ਹੈ, ਜੋ ਨੰਬਰਸ ਦੇ ਵਿੱਚ ਰਹਿੰਦਾ ਹੈ, ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ। ਸੁਖੀ ਕਿਵੇਂ ਰਹਿ ਸਕਦਾ ਹੈ? ਉਹ ਸੁਖੀ ਨਹੀਂ ਰਹਿ ਸਕਦਾ। ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ, ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ, ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ, ਤੇ ਅਗਾਂਹ ਦਾ ਜੋ ਵਕਤ ਹੈ। ਮਹਾਰਾਜ ਜੀ ਕਹਿੰਦੇ ਹਨ, ਅਜੂ ਕੁਛ ਬਿਖਰਿਓ ਨਹੀਂ, ਹਾਲੇ ਵੀ ਕੁਛ ਨਹੀਂ ਬਿਖਰਿਆ। ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ, ਉਹ ਸਾਨੂੰ ਡਿਸਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ। ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ, ਨਹੀਂ, ਦਰਵਾਜ਼ੇ ਬੰਦ ਨਹੀਂ ਹੋਏ। ਜਿਸ ਦਿਨ ਵੀ ਉਸਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ, ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ। ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ। ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ, ਫਿਰ ਅਸੀਂ ਅਗਾਂਹ ਚੱਲਾਂਗੇ।

ਸ਼ਬਦ ਰਤਨ ਜਿਸ ਮਨ ਲਗਾ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ ਸ਼ਬਦ ਸੇ।

ਸਰਨ ਧਰਮ ਕਾ ਡੇਰਾ ਦੂਰ ਨਾਨਕ ਪੂਰ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਤੋਤੀ ਕਖਾਈ ਹੱਥ ਵੀ ਜਗ ਕਾ ਸਾਈ ਨੀਲ ਵਸਤ ਪਹਿਰੋਏ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਕਿਸਨ ਜਾਣਾ ਦੇਖ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੀਆਂ ਮਤ ਪਿੱਟੇ ਵੀ ਮਤ ਪਿੱਟੇ ਨਾ ਸਾਡਾ ਪਿੱਟੇ ਹਾਂ ਤੰਦ ਜੇ ਫੇਰ ਕਰੇ ਮਨ ਪਿੱਟੇ ਕੁੜੀ ਕੌਣ ਆ

0: ਸਤਿਕਾਰ ਜੋ ਸਾਧ ਸੰਗਤ ਜੀਓ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਬੇਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਮੇਰਾ ਤੌਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਨੀਂਹ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਐਦ ਲਖੀਓ ਸੱਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀਂਹ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸ਼ਬਦ ਜੋ ਆਪ ਤੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸੇ ਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਹਾਂ? ਔਰ ਯਕੀਨ ਕਰੋ ਸਾਧ ਸੰਗਤ ਜੀ, ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸਾਸੀ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ। ਧੰਨ

ਸਰਬੱਤ ਸੰਗਤ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਪਾਵਨ ਸ਼ਬਦ ਜੋ ਕਵਿੱਤ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ, ਪਾਤਸ਼ਾਹ ਜੀ ਦਾ ਇਹ ਪਾਵਨ ਕਵਿੱਤ ਜੋ ਗੁਲਦਸਤੇ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਰਾਗਾਂ ਦਾ ਗੁਲਦਸਤਾ ਉਚਾਰਨ ਕੀਤਾ ਹੈ ਤੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਇਸ ਗੁਲਦਸਤੇ ਦੇ ਵਿੱਚ, ਰਾਗਾਂ ਦੀ ਉਸਤਤ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸੰਗੀਤ ਨੂੰ ਜਾਣਨ ਵਾਲੇ ਜੋ ਸਰੋਤੇ ਹਨ ਬੜੇ ਪਿਆਰ ਦੇ ਨਾਲ ਸਮਝਣਗੇ, ਇਸ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਗੇ। ਪਾਤਸ਼ਾਹ ਜੀ ਨੇ ਆਪ ਰਾਗ ਗਾਇਨ ਕੀਤੇ ਨੇ, ਆਪ ਰਾਗ ਬਾਣੀ ਵਿੱਚ ਦਰਜ ਕੀਤੇ ਨੇ ਤੇ ਪਾਤਸ਼ਾਹ ਜੀ ਨੇ 235 ਰਾਗ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਤਾਨਪੁਰੇ ਦੇ ਨਾਲ ਗਾਇਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੋ ਸਤਸੰਗ ਜੀ ਆਓ ਸ਼ਰਵਣ ਕਰੋ। ਪਾਤਸ਼ਾਹ ਜੀ ਨੇ ਇਹ ਗੁਲਦਸਤਾ ਬਸੰਤ ਰਾਗ ਤੋਂ ਆਰੰਭ ਕੀਤਾ ਹੈ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਸੰਤ ਰਾਗ ਹਿੰਡੋਲ ਰਾਗ ਭੈਰੋ ਰਾਗ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸ਼ਰੀ, ਮਾਲਵਾ ਕਲਿਆਣ ਅਰਮਾਲ ਕੌਂਸ ਮਾਰੂ ਰਾਗ, ਬਨ ਮੇ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਹਾਂ, ਧੁਨ ਕੇ ਸੁਨੋ ਤੇ ਪੇ ਨਾ ਰਹੀ ਸੁਧ ਜਾਸਰੀ, ਕਹੇ ਇਉਂ ਦਾਸਰੀ ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਮੈ ਸਭ ਰਾਗ ਕੋ ਨਿਵਾਸਰੀ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ ਬੰਸਰੀ ਤੇ ਇਹ ਰਾਗ ਵਜਾਏ ਨੇ ਤੇ ਕਿਸਾ ਰਾਗ ਦੀ ਕਸ਼ਿਸ਼ ਦੇ ਨਾਲ, ਰਾਗ ਦੀ ਖਿੱਚ ਦੇ ਨਾਲ ਬਨਾਂ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ। ਪਾਤਸ਼ਾਹ ਜੀ ਨੇ ਰਾਗ ਦੀ ਸਿਫਤ ਕੀਤੀ ਹੈ, ਸ਼ਲਾਹਣਾ ਕੀਤੀ ਹੈ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਾ। ਇਸ ਗੁਲਦਸਤੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਜਦੋਂ ਕ੍ਰਿਸ਼ਨ ਜੀ ਬੰਸਰੀ ਤੇ ਰਾਗ ਵਜਾਏ ਨੇ ਤੇ ਗੋਪੀਆਂ ਨੂੰ ਸਖੀਆਂ ਨੂੰ ਪੁੱਛਦੇ ਨੇ, ਇਹ ਦਾਸੀ ਇਹ ਰਾਗ ਕਿਸ ਤਰ੍ਹਾਂ ਦੇ ਵੱਜੇ ਹਨ, ਤੇ ਦਾਸੀਆਂ ਕਹਿੰਦੇ, ਪ੍ਰਭੂ ਜੀ ਭਗਵਾਨ ਜੀ ਰਾਗ ਬਹੁਤ ਸੁੰਦਰ ਵੱਜੇ ਹਨ, ਬਹੁਤ ਮਿਠਾਸ ਦੇ ਨਾਲ ਆਪ ਜੀ ਨੇ ਰਾਗ ਵਜਾਏ ਹਨ। ਤੋ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਿਤ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਰਾਗ ਦੀ ਸ਼ਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਹ ਬੜੇ ਪਿਆਰ ਦੇ ਨਾਲ ਇਹ ਗੁਲਦਸਤਾ ਜੋ ਪੁਰਾਤਨ ਹੈ, ਇਹੋ ਜਿਹੇ ਗੁਲਦਸਤੇ ਆਮ ਅਪ੍ਰਚਲਿਤ ਹਨ, ਆਮ ਨਹੀਂ ਗਾਏ ਜਾਂਦੇ। ਤਾਂ ਆਹ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਧਾ ਸ਼ਾਇਦ ਭੇਟ ਕਰਨ ਲੱਗੇ ਹਾਂ। ਬੜੇ ਪਿਆਰ ਨਾਲ ਸਰਵਣ ਕਰੋ।

ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਰਾਗ ਉਚਾਰਨ ਕੀਤੇ ਹਨ ਉਸੇ ਤਰ੍ਹਾਂ ਇਹ ਰਾਗਾਂ ਦਾ ਸਰੂਪ ਹੈ। ਆਓ ਬੜੇ ਸ਼ਰਧਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਚਰਨਾਂ ਤੇ ਸੀਸ ਨਵਾਈਏ, ਕਿਉਂਕਿ ਪਾਤਸ਼ਾਹ ਜੀ ਨੇ ਦੇਖੋ ਇੰਨੇ ਇੰਨੇ ਸੁੰਦਰ ਰਾਗ ਉਚਾਰਨ ਕੀਤੇ ਹਨ। ਪਾਤਸ਼ਾਹ ਜੀ ਕਿੰਨਾ ਪਿਆਰ ਕਰਦੇ ਸਨ ਰਾਗਾਂ ਦੇ ਨਾਲ, ਕਿੰਨੀ ਲਗਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸਾਡੀ ਹਾਜ਼ਰੀ ਅੱਜ ਦੀ ਪ੍ਰਵਾਨ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਗੁਲਦਸਤਾ ਬੜੇ ਪਿਆਰ ਨਾਲ ਸਰਵਣ ਕਰੋ। ਲਲਿਤ ਰਾਗ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਸਰਵਣ।

ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ, ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ, ਪੜੋ ਖਾਂ ਸਾਰੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ। ਆਓ ਅਖੀਰਲੀਆਂ ਤੁਕਾਂ ਕਹੀਏ, ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ ਕਹੀਏ ਉਸ ਤੋਂ

ਗੁਰੂ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ